0: ਜਾਣਦਾ ਨੀ ਮੈਨੂੰ, ਨੇਹਾ ਕੱਕਰ ਆ ਮੈਂ।
1: ਕੱਕਰ ਹੂੰ ਮੈਂ, ਕਿਆ ਬਾਤ ਹੈ। ਹਾਰਡ ਸਟਾਈਲ ਰੋਮਾਂਟਿਕ ਸੌਂਗ ਥਰੂ ਲਵ।